ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੇਸ਼ ਅਲਕ ਸ਼ਰਮਾ, ਤੁਸੀਂ ਸੁਣ ਰਹੇ ਹੋ ਰੇਡੀਓ ਬਿਸਵਾਨੀ 107.1 FM ਤੇ ਜਿਹੜਾ ਹੋ ਚੁੱਕਿਆ ਹੁਣ ਤੱਕ ਦੇ ਹਮ ਖਬਰਾਂ ਦਾ, ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ। ਰੁਕ ਕਰਦੇ ਹਾਂ ਭਾਰਤ ਦੇ ਵੱਲ, ਜਿੱਥੇ ਪੱਛਮ ਬੰਗਾਲ ਦੇ ਰਾਜਪਾਲ ਆਰ ਐਨ ਰਵੀ ਨੇ ਇਕ ਵੱਡਾ ਸੰਵਿਧਾਨਿਕ ਕਦਮ ਚੁੱਕਦਿਆਂ ਰਾਜ ਸਭਾ ਨੂੰ ਭੰਗ ਕਰ ਦਿੱਤਾ ਹੈ। ਫੈਸਲਾ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਚੋਣਾਂ ਵਿਚ ਹਾਰ ਦੇ ਬਾਵਜੂਦ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਲਿਆ ਗਿਆ ਹੈ। ਰਾਜਪਾਲ ਨੇ ਭਾਰਤੀ ਸੰਵਿਧਾਨ ਦੀ ਧਾਰਾ 174(2)(b) ਦੇ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ 7 ਮਈ 2026 ਤੋਂ 17ਵੀਂ ਵਿਧਾਨ ਸਭਾ ਨੂੰ ਭੰਗ ਕਰਨ ਦਾ ਹੁਕਮ ਜਾਰੀ ਕੀਤਾ, ਜਿਸ ਨਾਲ ਹੁਣ 18ਵੀਂ ਵਿਧਾਨ ਸਭਾ ਦੇ ਗਠਨ ਦਾ ਰਸਤਾ ਸਾਫ਼ ਹੋ ਗਿਆ ਹੈ। ਹਾਲ ਹੀ ਵਿਚ ਸੰਪੰਨ ਹੋਈਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ 293 ਵਿਚੋਂ 207 ਸੀਟਾਂ ਜਿੱਤ ਕੇ ਇਤਿਹਾਸਕ ਬਹੁਮਤ ਹਾਸਲ ਕੀਤਾ। ਇਸ ਜਿੱਤ ਨਾਲ ਬੰਗਾਲ ਵਿਚ 15 ਸਾਲਾਂ ਤੋਂ ਚੱਲ ਰਹੀ ਮਮਤਾ ਬੈਨਰਜੀ ਦਾ ਸ਼ਾਸਨ ਖਤਮ ਹੋ ਗਿਆ ਹੈ। ਹਾਲਾਂਕਿ ਮਮਤਾ ਬੈਨਰਜੀ ਨੇ ਕਰੀਬ 100 ਸੀਟਾਂ ਤੇ ਵੋਟ ਚੋਰੀ ਦਾ ਦੋਸ਼ ਲਗਾਉਂਦਿਆਂ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਹੈ ਕਿ ਉਨ੍ਹਾਂ ਨੂੰ ਜ਼ਬਰਦਸਤੀ ਹਰਾਇਆ ਗਿਆ ਹੈ। ਉਨ੍ਹਾਂ ਨੇ ਅਸਤੀਫ਼ਾ ਨਾ ਦੇਣ ਦੇ ਕਾਰਨ ਰਾਜਪਾਲ ਨੂੰ ਵਿਧਾਨ ਸਭਾ ਭੰਗ ਕਰਨ ਦਾ ਸਖ਼ਤ ਫੈਸਲਾ ਲੈਣਾ ਪਿਆ। ਉਧਰ ਗੱਲ ਪੰਜਾਬ ਦੀ ਕਰੀਏ ਤਾਂ ਜਲੰਧਰ ਦੇ BSF ਚੌਂਕ ਵਿਚ ਸਥਿਤ BSF ਹੈੱਡਕੁਆਰਟਰ ਦੇ ਬਾਹਰ ਹੋਇਆ ਬਲਾਸਟ IED ਨਾਲ ਕੀਤਾ ਗਿਆ ਸੀ। ਹਾਲਾਂਕਿ IED ਦੀ ਮਾਤਰਾ ਘੱਟ ਸੀ, ਜਿਸ ਕਾਰਨ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬੁੱਧਵਾਰ ਨੂੰ DGP ਗੌਰਵ ਯਾਦਵ BSF ਦੇ ਹੈੱਡਕੁਆਰਟਰ ਪਹੁੰਚੇ ਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਮਹਿਜ਼ ਅੱਧੇ ਘੰਟੇ ਬਾਅਦ ਹੀ ਬਿਨਾਂ ਪ੍ਰੈਸ ਕਾਨਫਰੰਸ ਕੀਤੇ ਚਲੇ ਗਏ। ਹਾਲਾਂਕਿ DGP ਨੇ ਅੰਮ੍ਰਿਤਸਰ ਵਿਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜਲੰਧਰ ਵਿਚ ਹੋਇਆ ਧਮਾਕਾ ਰਿਮੋਟ ਜਾਂ ਟਾਈਮਰ ਦੀ ਮਦਦ ਨਾਲ ਕੀਤਾ ਗਿਆ ਹੋ ਸਕਦਾ ਹੈ। ਉਥੇ ਇਸ ਧਮਾਕੇ ਬਾਰੇ ਕਈ ਹੈਰਾਨੀਜਨਕ ਗੱਲਾਂ ਸਾਹਮਣੇ ਆਈਆਂ ਹਨ। DGP ਦੇ ਜਾਣ ਤੋਂ ਬਾਅਦ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਮੀਡੀਆ ਨਾਲ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ। CP ਨੇ ਕਿਹਾ ਹੈ ਕਿ ਧਮਾਕਾ ਕਰਨ ਲਈ ਧਮਾਕਾ ਖੇਤ ਸਮੱਗਰੀ ਦੀ ਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਹੈ ਕਿ ਫੋਰੈਂਸਿਕ ਟੀਮਾਂ ਨੂੰ ਕਰੀਬ 4 ਵੱਡੀਆਂ ਲੀਡਾਂ ਮਿਲੀਆਂ ਹਨ, ਜਿਨ੍ਹਾਂ ਤੇ ਪੁਲਿਸ ਟੀਮਾਂ ਕੰਮ ਕਰ ਰਹੀਆਂ ਹਨ, ਪਰ ਮਲਟੀਪਲ ਸੋਰਸਿਸ ਰਾਹੀਂ ਧਮਾਕਾ ਖੇਤ ਸਮੱਗਰੀ ਦਾ ਪੈਕਟ ਸੁੱਟਣ ਵਾਲੇ ਵਿਅਕਤੀ ਨੂੰ ਟਰੇਸ ਕੀਤਾ ਜਾ ਸਕਦਾ ਹੈ। ਬੁੱਧਵਾਰ ਸਵੇਰ ਪੁਲਿਸ ਦੀ ਇਕ ਟੀਮ ਮਿਲਾਪ ਚੌਂਕ ਪਹੁੰਚੀ। ਪੁਲਿਸ CCTV ਕੈਮਰੇ ਖੰਗਾਲਦੇ ਹੋਏ ਮਿਲਾਪ ਚੌਂਕ ਪਹੁੰਚੀ ਸੀ, ਜਿੱਥੇ ਪੁਲਿਸ ਨੇ ਸੈਦਾ ਗੇਟ ਤੇ ਪੈਦਲ ਚੱਲ ਰਹੇ ਨੌਜਵਾਨ ਦੀਆਂ ਤਸਵੀਰਾਂ ਕੈਪਚਰ ਕੀਤੀਆਂ। ਸ਼ੱਕ ਹੈ ਕਿ ਉਹੀ ਨੌਜਵਾਨ ਤੰਗ ਬਾਜ਼ਾਰ ਚੋਂ ਨਿਕਲ ਕੇ ਆਟੋ ਜਾਂ ਫਿਰ ਕਿਸੇ ਦੇ ਨਾਲ ਬਾਈਕ ਤੇ ਬੈਠ ਕੇ BSF ਚੌਂਕ ਪਹੁੰਚਿਆ ਤੇ BSF ਚੌਂਕ ਪਾਰ ਕਰਕੇ ਵਾਪਸ ਚੌਂਕ ਘੁੰਮ ਕੇ ਹੈੱਡਕੁਆਰਟਰ ਦੇ ਬਾਹਰ ਪਹੁੰਚਿਆ ਤੇ ਧਮਾਕਾ ਕਰਕੇ ਵਾਪਸ ਪੈਦਲ ਹੀ ਬੱਸ ਸਟੈਂਡ ਵੱਲ ਭੱਜ ਕੇ ਫਿਰ PAP ਵੱਲ ਭੱਜ ਗਿਆ। ਹਾਲਾਂਕਿ ਇਸ ਦਾ ਕੋਈ ਵੀ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ। ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਘਟਨਾ ਸਥਾਨ ਤੋਂ ਕਈ ਗੱਡੀਆਂ ਦੇ ਨੰਬਰ ਅਤੇ ਮੋਬਾਈਲ ਡੰਪ ਡਾਟਾ ਚੁੱਕੇ ਹਨ। ਜਲੰਧਰ ਪੁਲਿਸ ਦੀਆਂ ਵੱਖ ਵੱਖ ਟੀਮਾਂ ਕਈ ਇਨਪੁੱਟ ਤੇ ਕੰਮ ਕਰ ਰਹੀਆਂ ਨੇ ਤੇ ਜਲਦ ਹੀ IED ਦਾ ਪੈਕਟ ਸੁੱਟਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦਸਿਆ ਕਿ ਥਾਣਾ ਨਵੀਂ ਬਾਰਾਦਰੀ ਵਿਚ ਅਣਪਛਾਤੇ ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਜਾ ਚੁੱਕਿਆ। ਉਧਰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਸਬੰਧਿਤ ਮਾਮਲੇ ਦੀ ਅੰਮ੍ਰਿਤਸਰ ਸੈਸ਼ਨ ਕੋਰਟ ਵਿਚ ਸੁਣਵਾਈ ਹੋਈ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਪੱਖੋਂ ਉਨ੍ਹਾਂ ਦੇ ਵਕੀਲ ਰਿਤੂਰਾਜ ਸਿੰਘ ਸੰਧੂ ਅਦਾਲਤ ਵਿਚ ਪੇਸ਼ ਹੋਏ। ਸੁਣਵਾਈ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਵਕੀਲ ਸੰਧੂ ਨੇ ਦਸਿਆ ਕਿ ਤਾਰੀਕ ਦੌਰਾਨ ਉਨ੍ਹਾਂ ਵੱਲੋਂ ਅਦਾਲਤ ਵਿਚ ਇਕ ਅਹਿਮ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਵਿਚ ਅੰਮ੍ਰਿਤਪਾਲ ਸਿੰਘ ਤੇ ਲਗਾਏ ਚਾਰਜ ਨੂੰ ਬੇਬੁਨਿਆਦ ਦਸਦਿਆਂ ਉਨ੍ਹਾਂ ਨੂੰ ਡਿਸਚਾਰਜ ਕਰਨ ਦੀ ਮੰਗ ਕੀਤੀ ਗਈ ਸੀ। ਵਕੀਲ ਨੇ ਦਸਿਆ ਕਿ ਉਨ੍ਹਾਂ ਨੇ ਚਲਾਨ ਅਤੇ ਕੇਸ ਨਾਲ ਜੁੜੇ ਸਾਰੇ ਦਸਤਾਵੇਜ਼ਾਂ ਦਾ ਅਧਿਐਨ ਕਰਨ ਤੋਂ ਬਾਅਦ ਅਦਾਲਤ ਵਿਚ ਵਿਸਥਾਰ ਨਾਲ ਆਪਣੀ ਅਰਜ਼ੀ ਦਾਇਰ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਜਿਨ੍ਹਾਂ ਧਾਰਾਵਾਂ ਤਹਿਤ ਚਾਰਜ ਲਗਾਏ ਗਏ ਹਨ ਉਹ ਤੱਥਾਂ ਅਤੇ ਸਬੂਤਾਂ ਦੇ ਆਧਾਰ ਤੇ ਠੀਕ ਨਹੀਂ ਬਣਦੇ ਤੇ ਇਸ ਨਾਲ ਅਦਾਲਤ ਨੂੰ ਅੰਮ੍ਰਿਤਪਾਲ ਨੂੰ ਇਨ੍ਹਾਂ ਚਾਰਜਾਂ ਤੋਂ ਬਰੀ ਕਰਨਾ ਚਾਹੀਦਾ ਹੈ। ਰਿਤੂਰਾਜ ਸਿੰਘ ਸੰਧੂ ਨੇ ਦਸਿਆ ਕਿ ਅਦਾਲਤ ਵੱਲੋਂ ਹੁਣ ਇਸ ਅਰਜ਼ੀ ਤੇ ਸਟੇਟ ਨੂੰ ਜਵਾਬ ਦਾਇਰ ਕਰਨ ਲਈ ਸਮਾਂ ਦਿੱਤਾ ਗਿਆ ਹੈ। ਸਟੇਟ ਪੱਖ ਵੱਲੋਂ 11 ਮਈ ਨੂੰ ਆਪਣਾ ਰਿਪਲਾਈ ਫਾਈਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਅਗਲੀ ਕਾਰਵਾਈ ਅਦਾਲਤ ਵਿਚ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਲਗਾਤਾਰ ਵੀਡੀਓ ਕਾਨਫਰੰਸਿੰਗ ਰਾਹੀਂ ਲਗਾਈ ਗਈ ਹੈ। ਵਕੀਲ ਮੁਤਾਬਿਕ ਉਹ ਇਸ ਸਮੇਂ ਵੀ ਉਸੇ ਸੈੱਲ ਵਿਚ ਹਨ ਜਿੱਥੇ ਪਹਿਲਾਂ ਰੱਖੇ ਗਏ ਸਨ ਅਤੇ ਉਨ੍ਹਾਂ ਦੀ ਸਖ਼ਤੀ ਸਥਿਤੀ ਵਿਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ। ਵਕੀਲ ਨੇ ਕਿਹਾ ਹੈ ਕਿ ਅਦਾਲਤੀ ਕਾਰਵਾਈ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਹਰ ਤਾਰੀਖ ਤੇ ਵੀਡੀਓ ਕਾਨਫਰੰਸਿੰਗ ਜ਼ਰੀਏ ਦਰਜ ਹੁੰਦੀ ਹੈ ਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਹੀ ਸਾਰੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਾਂਚ ਦੌਰਾਨ ਕੋਈ ਵੀ ਨਵੀਂ ਗੰਭੀਰ ਗੱਲ ਸਾਹਮਣੇ ਨਹੀਂ ਆਈ ਅਤੇ ਕਾਨੂੰਨੀ ਤੌਰ ਤੇ ਉਹ ਆਪਣਾ ਪੱਖ ਮਜ਼ਬੂਤੀ ਨਾਲ ਅਦਾਲਤ ਅੱਗੇ ਰੱਖ ਰਹੇ ਹਨ।
ਉਧਰ ਪਹਿਲਗਾਮ ਵਿਚ 23 ਅਪ੍ਰੈਲ 2025 ਨੂੰ ਹੋਏ ਭਿਆਨਕ ਅੱਤਵਾਦੀ ਹਮਲੇ ਜਿਸ ਵਿਚ ਅੱਤਵਾਦੀਆਂ ਨੇ 26 ਬੇਗੁਨਾਹ ਲੋਕਾਂ ਦਾ ਧਰਮ ਪੁੱਛਣ ਮਗਰੋਂ ਕਤਲ ਕਰ ਦਿੱਤਾ ਸੀ ਦੇ ਜਵਾਬ ਵਿਚ ਭਾਰਤ ਵੱਲੋਂ ਸ਼ੁਰੂ ਕੀਤੇ ਗਏ ਆਪਰੇਸ਼ਨ ਸਿੰਧੂਰ ਨੂੰ ਪੂਰਾ ਇਕ ਸਾਲ ਹੋ ਗਿਆ। ਇਸ ਦੌਰਾਨ ਭਾਰਤੀ ਫੌਜ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪਰੇਸ਼ਨ ਲੈਫਟੀਨੈਂਟ ਜਨਰਲ ਰਾਜੀਵ ਕਈ ਨੇ ਆਪਰੇਸ਼ਨ ਸਿੰਧੂਰ ਦੀ ਪਹਿਲੀ ਵਰ੍ਹੇਗੰਢ ਮੌਕੇ ਇਸ ਨੂੰ ਭਾਰਤ ਦੀ ਰਣਨੀਤਿਕ ਯਾਤਰਾ ਦਾ ਨਿਰਣਾਇਕ ਪਲ ਕਰਾਰ ਦਿੱਤਾ। ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿਚ ਸ਼ੁਰੂ ਕੀਤੇ ਗਏ ਆਪਰੇਸ਼ਨ ਸਿੰਧੂਰ ਤਹਿਤ ਭਾਰਤੀ ਫੌਜ ਨੇ 7 ਮਈ 2025 ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਵਿਰੁੱਧ ਸਖ਼ਤ ਕਾਰਵਾਈ ਸ਼ੁਰੂ ਕੀਤੀ ਸੀ ਅਤੇ ਪਾਕਿਸਤਾਨ ਅਤੇ ਪੀਓਕੇ ਵਿਚ ਸਥਿਤ ਲਸ਼ਕਰ ਤੋਇਬਾ ਜੈਸ਼ ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਦੇ 9 ਵੱਡੇ ਲਾਂਚ ਪੈਡ ਤਬਾਹ ਕਰ ਦਿੱਤੇ ਗਏ ਸਨ। ਇਸ ਕਾਰਵਾਈ ਵਿਚ 100 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ। ਜਦੋਂ ਪਾਕਿਸਤਾਨ ਨੇ ਭਾਰਤ ਦੀ ਇਸ ਕਾਰਵਾਈ ਦਾ ਡਰੋਨਾ ਅਤੇ ਗੋਲੀਬਾਰੀ ਰਾਹੀਂ ਜਵਾਬ ਦਿੱਤਾ ਤਾਂ ਭਾਰਤ ਨੇ ਜਵਾਬੀ ਕਾਰਵਾਈ ਕਰਦਿਆਂ ਲਾਹੌਰ ਅਤੇ ਗੁਜਰਾਂਵਾਲਾ ਨੇੜੇ ਪਾਕਿਸਤਾਨੀ ਰਡਾਰ ਸਿਸਟਮਾਂ ਨੂੰ ਤਬਾਹ ਕਰ ਦਿੱਤਾ। 4 ਦਿਨਾਂ ਤੱਕ ਚੱਲੀ ਭਿਆਨਕ ਜੰਗ ਤੋਂ ਬਾਅਦ ਪਾਕਿਸਤਾਨ ਦੇ DGMO ਨੇ ਭਾਰਤ ਨਾਲ ਸੰਪਰਕ ਕੀਤਾ ਅਤੇ ਦੋਵਾਂ ਧਿਰਾਂ ਵਿਚਾਲੇ 10 ਮਈ 2025 ਨੂੰ ਜੰਗਬੰਦੀ ਤੇ ਸਥਿਤੀ ਬਣ ਗਈ। ਆਪਰੇਸ਼ਨ ਸਿੰਧੂਰ ਦੀ ਪਹਿਲੀ ਵਰ੍ਹੇਗੰਢ ਮੌਕੇ ਜੈਪੁਰ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਕਈ ਨੇ ਕਿਹਾ ਕਿ ਆਪਰੇਸ਼ਨ ਸਿੰਧੂਰ ਸਿਰਫ਼ ਇਕ ਫੌਜੀ ਕਾਰਵਾਈ ਨਹੀਂ ਸਗੋਂ ਅੱਤਵਾਦ ਖਿਲਾਫ਼ ਭਾਰਤ ਦੇ ਨਜ਼ਰੀਏ ਵਿਚ ਇਕ ਵੱਡਾ ਬਦਲਾਅ ਹੈ। ਪਹਿਲੀ ਵਾਰ ਸਰਹੱਦ ਪਾਰ ਜਾ ਕੇ ਅੱਤਵਾਦੀਆਂ ਦੇ ਪੂਰੇ ਈਕੋ ਸਿਸਟਮ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਦੁਸ਼ਯੰਤ ਕੁਮਾਰ ਦੀਆਂ ਸਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਿਰਫ਼ ਹੰਗਾਮਾ ਖੜਾ ਕਰਨਾ ਮੇਰਾ ਮਕਸਦ ਨਹੀਂ, ਮੇਰੀ ਕੋਸ਼ਿਸ਼ ਹੈ ਕਿ ਸੂਰਤ ਬਦਲਣੀ ਚਾਹੀਦੀ ਹੈ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਤਿੰਨਾਂ ਫੌਜਾਂ ਵੱਲੋਂ ਚਲਾਇਆ ਗਿਆ ਆਪਰੇਸ਼ਨ ਕੋਈ ਅੰਤ ਨਹੀਂ ਸਗੋਂ ਭਾਰਤ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਇਕ ਸ਼ੁਰੂਆਤ ਸੀ। ਉਧਰ ਦੂਜੇ ਪਾਸੇ ਜੇ ਗੱਲ ਕਰੀਏ WHO ਦੀ ਤਾਂ ਉਨ੍ਹਾਂ ਅਲਰਟ ਜਾਰੀ ਕੀਤਾ। ਦਰਅਸਲ ਚੂਹਿਆਂ ਤੋਂ ਫੈਲਣ ਵਾਲੀ ਇਕ ਦੁਰਲੱਭ ਬਿਮਾਰੀ ਹੈ ਜੋ ਕਾਫ਼ੀ ਫੈਲ ਰਹੀ ਹੈ। ਇਸ ਬਿਮਾਰੀ ਦਾ ਨਾਮ ਹੰਤਾ ਵਾਇਰਸ ਹੈ। ਇਸ ਨੇ ਇਕ ਕਰੂਜ਼ ਸ਼ਿਪ ਤੇ ਸਵਾਰ ਯਾਤਰੀਆਂ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਇਸ ਘਾਤਕ ਵਾਇਰਸ ਕਾਰਨ ਹੁਣ ਤੱਕ 3 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਹੋਰ ਬਿਮਾਰ ਦੱਸੇ ਜਾ ਰਹੇ ਨੇ। WHO ਦੀ ਮਾਰੀਆ ਵੈਨ ਕਰਕੋਵ ਨੇ ਸਪਸ਼ਟ ਕੀਤਾ ਹੈ ਕਿ ਇਹ ਅਗਲਾ ਕੋਵਿਡ ਨਹੀਂ ਹੈ ਕਿਉਂਕਿ ਇਹ ਵਾਇਰਸ ਇਨਸਾਨਾਂ ਤੋਂ ਇਨਸਾਨਾਂ ਵਿਚ ਆਸਾਨੀ ਨਾਲ ਨਹੀਂ ਫੈਲਦਾ। ਹਾਲਾਂਕਿ ਇਕ ਗੰਭੀਰ ਬਿਮਾਰੀ ਹੈ। ਮਾਹਿਰਾਂ ਅਨੁਸਾਰ ਇਹ ਵਾਇਰਸ ਉਦੋਂ ਫੈਲਦਾ ਹੈ ਜਦੋਂ ਕੋਈ ਵਿਅਕਤੀ ਚੂਹਿਆਂ ਦੇ ਮਲਮੂਤਰ ਲਾਰ ਜਾਂ ਉਨ੍ਹਾਂ ਦੇ ਰਹਿਣ ਵਾਲੀ ਥਾਂ ਦੀ ਦੂਸ਼ਿਤ ਹਵਾ ਵਿਚ ਸਾਹ ਲੈਂਦਾ ਹੈ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਇਸ ਇਨਫੈਕਸ਼ਨ ਦੀ ਸ਼ੁਰੂਆਤ ਅਰਜਨਟੀਨਾ ਦੇ ਦੱਖਣੀ ਹਿੱਸੇ ਓਸ਼ਿਆਇਆ ਵਿਚ ਪੰਛੀਆਂ ਨੂੰ ਦੇਖਣ ਦੀ ਇਕ ਯਾਤਰਾ ਦੌਰਾਨ ਹੋਈ ਸੀ। ਅਰਜਨਟੀਨਾ ਵਿਚ ਪਿਛਲੇ ਸਾਲ ਤੋਂ ਹੰਤਾ ਵਾਇਰਸ ਦੇ ਮਾਮਲਿਆਂ ਵਿਚ ਭਾਰੀ ਵਾਧਾ ਦੇਖਿਆ ਗਿਐ ਜਿਸ ਦਾ ਮੁੱਖ ਕਾਰਨ ਜਲਵਾਯੂ ਪਰਿਵਰਤਨ ਨੂੰ ਮੰਨਿਆ ਜਾ ਰਿਹਾ ਹੈ। ਇੱਥੇ ਪਿਛਲੇ ਸਾਲ 28 ਮੌਤਾਂ ਹੋਈਆਂ ਸਨ ਅਤੇ ਇਸ ਸਾਲ ਕੇਸਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਲਗਭਗ ਦੁੱਗਣੀ ਹੈ। ਜੇ ਲੱਛਣ ਅਤੇ ਖਤਰੇ ਦੀ ਗੱਲ ਕਰੀਏ ਤਾਂ ਹੰਤਾ ਵਾਇਰਸ ਦੀ ਸ਼ੁਰੂਆਤ ਲਗਭਗ ਆਮ ਫਲੂ ਵਰਗੀ ਹੁੰਦੀ ਹੈ, ਜਿਵੇਂ ਤੇਜ਼ ਬੁਖਾਰ ਤੇ ਠੰਡ ਲੱਗਣਾ, ਮਾਸਪੇਸ਼ੀਆਂ ਵਿਚ ਦਰਦ ਅਤੇ ਸਿਰਦਰਦ, ਗੰਭੀਰ ਸਥਿਤੀ ਵਿਚ ਫੇਫੜਿਆਂ ਵਿਚ ਪਾਣੀ ਭਰਨਾ ਅਤੇ ਇਸ ਨੂੰ ਹੰਤਾ ਵਾਇਰਸ ਪਲਮੋਨਰੀ ਸਿੰਡਰੋਮ ਕਿਹਾ ਜਾਂਦਾ ਹੈ, ਜਿਸ ਵਿਚ ਮੌਤ ਦੀ ਦਰ 35% ਤੱਕ ਹੁੰਦੀ ਹੈ। ਮਾਹਿਰਾਂ ਅਨੁਸਾਰ ਇਸਦਾ ਕੋਈ ਖਾਸ ਇਲਾਜ ਜਾਂ ਵੈਕਸੀਨ ਨਹੀਂ, ਪਰ ਜਲਦੀ ਡਾਕਟਰੀ ਸਹਾਇਤਾ ਲੈਣ ਨਾਲ ਜਾਨ ਬਚਾਈ ਜਾ ਸਕਦੀ ਹੈ। ਬਚਾਅ ਲਈ ਕੁਝ ਹੋਰ ਵੀ ਸਲਾਹਾਂ ਦਿੱਤੀਆਂ ਗਈਆਂ ਨੇ, ਜਿਵੇਂ ਚੂਹਿਆਂ ਅਤੇ ਉਨ੍ਹਾਂ ਦੇ ਮਲਮੂਤਰ ਦੇ ਸੰਪਰਕ ਤੋਂ ਬਚੋ, ਸਫਾਈ ਕਰਦੇ ਸਮੇਂ ਦਸਤਾਨਿਆਂ ਦੀ ਵਰਤੋਂ ਕਰੋ ਅਤੇ ਬਲੀਚ ਘੋਲ ਦੀ ਵਰਤੋਂ ਕਰੋ। ਚੂਹਿਆਂ ਵਾਲੀ ਥਾਂ ਤੇ ਝਾੜੂ ਜਾਂ ਵੈਕਿਊਮ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਵਾਇਰਸ ਹਵਾ ਵਿਚ ਫੈਲਦਾ ਹੈ। ਤਾਂ ਹੁਣ ਤੱਕ ਦੀਆਂ ਅਹਿਮ ਖ਼ਬਰਾਂ ਵਿਚ ਬਸ ਇਨਾ ਹੀ। ਖ਼ਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ briswani@briswani.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬ੍ਰਿਸਵਾਨੀ ਵਿਨਸਰ ਓਵਨ। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖ਼ਬਰਾਂ ਲੈ ਕੇ। ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

0: ਸਾ।
1: ਹੈਲੋ, ਵੈਲਕਮ ਆਦਾਬ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਿਸਵਾਨੀ 107.1 FM ਤੇ ਜੀ ਆਰ ਚੇ ਸੰਦੇਸ਼ ਅਲਗ ਦੇ ਨਾਲ ਬਣ ਚੁੱਕੇ ਹੋ। ਢੇਰ ਸਾਰੀਆਂ ਗੱਲਾਂ ਅਸੀਂ ਹਮੇਸ਼ਾ ਦੀ ਤਰ੍ਹਾਂ ਕਰਨੀਆਂ ਨਹੀਂ ਕਰਨੀਆਂ ਹੈਗੀਆਂ ਨੇ, ਨਾਲੋਂ ਨਾਲ ਇਹਨਾਂ ਗੱਲਾਂ ਨੂੰ ਅਸੀਂ ਲਗਾਉਣਾ ਪੰਜਾਬੀ ਗੀਤਾਂ ਦਾ ਤੜਕਾ। ਤੁਸੀਂ ਕੀ ਕਹਿਣਾ ਹੈ, ਤੁਸੀਂ ਜੁੜਨਾ ਹੈ ਸਾਡੇ ਨਾਲ ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰ ਦਿਉ। ਰੇਡੀਓ ਬਿਸਵਾਨੀ 107.1 FM ਸਾਡੀ ਫੇਸਬੁੱਕ ਪੇਜ ਹੈ, ਜਿਹਦੇ bisswani@bisswani.com ਸਾਡੀ ਈਮੇਲ ID ਹੈ। ਜ਼ਰੀਆ ਤੁਹਾਨੂੰ ਜਿਹੜਾ ਚੰਗਾ ਲੱਗਦਾ ਹੈ ਤੁਸੀਂ ਉਹ ਅਪਣਾ ਲਓ, ਬਸ ਸਾਡੇ ਨਾਲ ਗੱਲਾਂ ਬਾਤਾਂ ਦਾ ਜ਼ਰੂਰ ਕਰੋ, ਹੈ ਨਾ। ਤਾਂ ਫਟਾਫਟ ਦੇ ਨਾਲ ਜੁੜਨਾ ਤੁਸੀਂ ਸ਼ੁਰੂ ਕਰੋ, ਆਪਣੀਆਂ ਫਰਮਾਇਸ਼ਾਂ ਵੀ ਰੱਖੋ, ਦਿਲ ਦੀਆਂ ਗੱਲਾਂ ਵੀ ਕਰੋ, ਅਤੇ ਮੈਂ ਹੁਣੇ ਵਾਪਸ ਆਉਂਦੀ ਹਾਂ। ਇਕੱਲੇ ਤੁਸੀਂ ਬਿਲਕੁਲ ਵੀ ਨਹੀਂ ਰਹੋਗੇ, ਤੁਹਾਨੂੰ ਸੁਣਾਉਂਦੀ ਹਾਂ ਇਸ ਸੋਹਣੇ ਸੋਹਣੇ ਗੀਤ।

ਜੀ ਵੈਲਕਮ ਬੈਕ ਜੀ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 101.1 FM ਤੇ ਜੀ ਆਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ ਦੇਖੋ ਥੀਏਟਰ ਦੇ ਨਾਲ ਹੀ ਨਾ ਅੱਜ ਕੱਲ੍ਹ ਓ ਟੀ ਟੀ ਐਂਟਰਟੇਨਮੈਂਟ ਦੇ ਲਈ ਜ਼ਬਰਦਸਤ ਪਲੇਟਫਾਰਮ ਬਣ ਚੁੱਕਿਆ ਹਮੇਸ਼ਾ ਇਸ ਦੀ ਗੱਲ ਕਰਦੇ ਹੁੰਦੇ ਹਾਂ ਤਾਂ ਮੈਂ ਤੁਹਾਨੂੰ ਜ਼ਬਰਦਸਤ ਅਲੱਗ ਅਲੱਗ ਤਰ੍ਹਾਂ ਦੀਆਂ ਮੂਵੀਜ਼ ਬਾਰੇ ਵੀ ਜ਼ਰੂਰ ਦੱਸਦੀ ਹੁੰਦੀ ਹਾਂ ਅਤੇ ਜਿੱਥੋਂ ਤੱਕ ਸਿਰਫ ਕੁਝ ਫਿਲਮਾਂ ਜਾਂ ਸੀਰੀਜ਼ ਨਹੀਂ ਬਲਕਿ ਕਈ ਹਫ਼ਤੇ ਕਈ ਆਪਸ਼ਨਸ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਜਦ ਦਰਸ਼ਕ ਆਪਣੇ ਪਸੰਦ ਦੇ ਜ਼ੋਨਰ ਦੀਆਂ ਫਿਲਮਾਂ ਸੀਰੀਜ਼ ਦੇਖ ਸਕਦੇ ਹੈਗੇ ਨੇ ਤਾਂ ਅਜਿਹੇ ਵਿੱਚ ਜੇਕਰ ਤੁਸੀਂ ਮਿਸਟਰੀ ਦੇ ਨਾਲ ਥ੍ਰਿਲਰ ਫਿਲਮਾਂ ਦੇ ਦੀਵਾਨੇ ਹੈਗੇ ਹੋ ਨਾ ਤਾਂ ਅੱਜ ਮੈਂ ਤੁਹਾਨੂੰ ਕੁਝ ਅਜਿਹੀਆਂ ਬਿਹਤਰੀਨ ਫਿਲਮਾਂ ਬਾਰੇ ਦੱਸੂੰਗੀ ਨਾ ਜੋ ਓ ਟੀ ਟੀ 'ਤੇ ਟ੍ਰੈਂਡ ਕਰਦੀਆਂ ਰਹੀਆਂ ਨੇ ਅਤੇ ਜਿਨ੍ਹਾਂ ਦਾ ਜਦੋਂ ਤੁਸੀਂ

हां जी, एक बार फिर तो बहुत बहुत स्वागत है जी थोड़ा थोड़े अपने चाहे रेडियो स्टेशन रेडियो ब्रिसवानी 101.1 ਤੇ ਜੀ ਆਰ ਚੇ ਸੰਦੇਸ਼ ਅਲਗ ਦੇ ਨਾਲ ਬਣੇ ਹੋਏ ਹੋ। ਇਸ ਲਈ ਇਸ ਵਿੱਚ ਅਗਲਾ ਨਾਮ ਜਿਹੜਾ ਹੈਗਾ ਉਹ ਹੈ ਜੀ ਰਤਾਸਨ। ਸਾਲ 2018 ਵਿੱਚ ਆਈ ਸੀ ਫਿਲਮ ਰਤਾਸਨ ਤੇ ਓਟੀਟੀ ਤੇ ਵੱਡੀ ਸਫਲਤਾ ਹੱਥ ਲੱਗੀ ਹੈ ਇਸ ਫਿਲਮ ਦੀ। ਇੱਕ ਮਲਿਆਲਮ ਫਿਲਮ ਹੈ ਜਿਸ ਵਿੱਚ ਇੱਕ ਕਿਲਰ ਦੀ ਕਹਾਣੀ ਨੂੰ ਦਿਖਾਇਆ ਗਿਆ ਜੋ ਸੂਬੇ ਵਿੱਚ ਜਵਾਨ ਕੁੜੀਆਂ ਨੂੰ ਕਿਡਨੈਪ ਕਰਦਾ ਹੈ ਤੇ ਫਿਰ ਉਨ੍ਹਾਂ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੰਦਾ। ਅਪਰਾਧੀ ਪੁਲਿਸ ਨੂੰ ਵਾਰ ਵਾਰ ਚਕਮਾ ਦਿੰਦਾ। ਇਸ ਦੀ IMDb ਰੇਟਿੰਗ ਹੈਗੀ ਹੈ ਜਿਹੜੀ 8.3 ਹੈਗੀ ਹੈ। ਰਿਪੋਰਟ ਸੀ ਮੰਨੀਏ ਤਾਂ ਇਸ ਫਿਲਮ ਨੇ ਬਾਕਸ ਆਫਿਸ ਤੇ ਵੀ ਸ਼ਾਨਦਾਰ ਪਰਫਾਰਮੈਂਸ ਦਿੱਤੀ ਸੀਗੀ। 20 ਕਰੋੜ ਦੇ ਬਜਟ ਵਿੱਚ ਬਣੀ ਇਸ ਫਿਲਮ ਨੇ ਵਰਲਡ ਵਾਈਡ 50 ਕਰੋੜ ਦਾ ਬਿਜ਼ਨਸ ਕੀਤਾ ਸੀ। ਇਸ ਨੂੰ ਹੁਣ ਤੁਸੀਂ Jio+ Hotstar ਤੇ ਦੇਖ ਸਕਦੇ ਹੋ।

जी वेलकम बैक, जी वेलकम बैक। एक बार फिर तो बहुत बहुत स्वागत है जी थोड़ा थोड़े अपने चाहे ते रेडियो स्टेशन रेडियो ब्रिस्वानी 101 एम ते जी आरचे संदेश अलग दिन आल तुसी बने होए ਹੁਣ ਆਉਂਦਾ ਹੈਗਾ ਜੀ ਅਗਲੀ ਫਿਲਮ ਦਾ ਨਾਮ ਕਿ ਅਗਲੀ ਕਿਹੜੀ ਫਿਲਮ ਹੈਗੀ ਹੈ ਇਸ ਲਿਸਟ ਦੇ ਵਿੱਚ ਸ਼ੁਮਾਰ ਉਸ ਬਾਰੇ ਵੀ ਦੱਸਣਾ ਬਹੁਤ ਜ਼ਿਆਦਾ ਜ਼ਰੂਰ ਹੈ ਤੇ ਮੈਂ ਦੱਸੂਗੀ ਵੀ ਜ਼ਰੂਰ ਕਿਉਂ ਨਹੀਂ ਦੱਸਣਾ ਹੈਗਾ ਇੱਕ ਇੱਕ ਕਰਕੇ ਸਾਰੀਆਂ ਫਿਲਮਾਂ ਬਾਰੇ ਜਦੋਂ ਮੈਂ ਦੱਸ ਰਹੀ ਹੈਗੀ ਹਾਂ ਤਾਂ ਇਸ ਫਿਲਮ ਨੂੰ ਕਿਵੇਂ ਪਿੱਛੇ ਛੱਡ ਦੇਣਾ ਦੱਸਦੀ ਹਾਂ ਇਸ ਬਾਰੇ ਤੇ ਅਗਲੀ ਜਿਹੜੀ ਫਿਲਮ ਹੈਗੀ ਹੈ ਉਸਦਾ ਨਾਮ ਹੈ ਜੀ ਹਿੱਟ ਦੀ ਸੈਕਿੰਡ ਕੇਸ ਆਦੀ ਆਦੀ ਵੀ ਸ਼ੇਸ਼ ਦੀ ਹਿੱਟ ਮਿਸਟਰੀ ਫਿਲਮ ਹੈਗੀ ਹੈ ਦਾ ਹਿੱਟ ਦੀ ਸੈਕਿੰਡ ਕੇਸ ਪ੍ਰਾਈਮ ਵੀਡੀਓ ਤੇ ਅਵੇਲੇਬਲ ਹੈਗੀ ਹੈ ਤੁਸੀਂ ਉੱਥੇ ਦੇਖ ਸਕਦੇ ਹੋ ਇਹ ਫਿਲਮ ਓਟੀਟੀ ਹੀ ਨਹੀਂ ਥੀਏਟਰਸ ਤੇ ਵੀ ਹਿੱਟ ਰਹੀ ਹੈ ਰਿਪੋਰਟ ਦੇ ਮੁਤਾਬਿਕ ਨਾ ਫਿਲਮ ਨੇ ਬਾਕਸ ਆਫਿਸ ਤੇ 15 ਕਰੋੜ ਦੇ ਬਜਟ ਵਿੱਚ ਇੰਡੀਆ ਵਿੱਚ 25.92 ਮਤਲਬ ਕਿ 26 ਕਰੋੜ ਦੇ ਕਰੀਬ ਦੀ ਕਮਾਈ ਕੀਤੀ ਹੈ ਤੇ ਵਰਲਡ ਵਾਈਡ 42 ਕਰੋੜ ਰੁਪਏ ਦਾ ਬਿਜ਼ਨਸ ਕੀਤਾ ਇਸ ਫਿਲਮ ਨੇ

ਜੀ ਵਿਹੜਾ ਤਾਂ ਹੋ ਚੁੱਕਿਆ ਕਿ ਤੁਹਾਡੇ ਤੋਂ ਇਜਾਜ਼ਤ ਲੈ ਲਈ ਜਾਵੇ, ਪਰ ਜਾਂਦੇ ਜਾਂਦੇ ਇੱਕ ਫਿਲਮ ਅਜਿਹੀ ਹੈਗੀ ਹੈ ਜਿਸ ਬਾਰੇ ਦੱਸਣਾ ਕਾਫੀ ਜ਼ਿਆਦਾ ਜ਼ਰੂਰੀ ਹੈਗਾ, ਤਾਂ ਮੈਂ ਸੋਚਿਆ ਕਿ ਉਸ ਬਾਰੇ ਤੁਹਾਨੂੰ ਦੱਸ ਦੇਣੀ ਹੈਗੀ ਹੈ। ਅਤੇ ਉਹ ਫਿਲਮ ਹੈਗੀ ਹੈ ਜੀ ਮੁੰਬਈ ਪੁਲਿਸ, ਪ੍ਰਿਥਵੀਰਾਜ ਸੁਖਮਾਰਨ ਸਟਾਰਰ ਫਿਲਮ ਹੈਗੀ ਹੈ ਇਹ ਮੁੰਬਈ ਪੁਲਿਸ। ਇਸ ਨੂੰ 2013 ਵਿੱਚ ਰਿਲੀਜ਼ ਕੀਤਾ ਗਿਆ ਸੀ। ਇਹ ਮਲਿਆਲਮ ਥ੍ਰਿਲਰ ਫਿਲਮ ਹੈਗੀ ਹੈ। ਰਿਪੋਰਟ ਸੀ ਮੰਨੀਏ ਤਾਂ ਇਸ ਦਾ ਬਾਕਸ ਆਫਿਸ ਕਲੈਕਸ਼ਨ ਹੈਗਾ 10 ਤੋਂ 15 ਕਰੋੜ ਰੁਪਏ ਦਾ ਰਿਹਾ ਹੈਗਾ, ਅਤੇ ਇਸਦੀ IMDb ਰੇਟਿੰਗ 7.9 ਹੈ। ਅਤੇ ਇਸ ਨੂੰ ਤੁਸੀਂ ਜੀਓ ਹੋਟ ਸਟਾਰ 'ਤੇ ਦੇਖ ਸਕਦੇ ਹੋ, ਜ਼ਰੂਰ ਦੇਖਿਓ, ਸੱਚੀ ਬਹੁਤ ਜ਼ਿਆਦਾ ਸੋਹਣੀ ਹੈ। ਬਾਕੀ ਅਸੀਂ ਤਾਂ ਮਿਲਦੇ ਹੀ ਰਹਿਣਾ ਹੈ, ਹੁਣ ਫਿਲਹਾਲ ਤਾਂ ਵਿਹੜਾ ਤੁਹਾਨੂੰ ਟਾਟਾ ਬਾਏ ਬਾਏ ਕਹਿੰਦਾ ਹੈ, ਪਰ ਵਾਅਦਾ ਇਹ ਹੈਗਾ ਕਿ ਕੱਲ੍ਹ ਫਿਰ ਮੁਲਾਕਾਤ ਕਰਾਂਗੇ। ਤਾਂ ਇਹੀ ਕਹਿਣਾ ਚਾਹਣ ਲੱਗੀ ਕਿ ਆਪਣਾ ਬਹੁਤ ਬਹੁਤ ਖਿਆਲ ਰੱਖੋ। ਸਤਿ ਸ਼੍ਰੀ ਅਕਾਲ।

ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੇਸ਼ ਔਲਖ ਸ਼ਰਮਾ, ਤੁਸੀਂ ਸੁਣ ਰਹੇ ਹੋ ਰੇਡੀਓ ਬਿਸਵਾਨੀ 101.9 ਤੇ। ਜਿਹੜਾ ਹੋ ਚੁੱਕਿਆ ਹੁਣ ਤੱਕ ਦੇ ਹਮ ਖਬਰਾਂ ਦਾ, ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ। ਰੁਕ ਕਰਦੇ ਹਾਂ ਭਾਰਤ ਦੇ ਵੱਲ, ਜਿੱਥੇ ਪੱਛਮ ਬੰਗਾਲ ਦੇ ਰਾਜਪਾਲ ਆਰ ਐਨ ਰਵੀ ਨੇ ਇਕ ਵੱਡਾ ਸੰਵਿਧਾਨਿਕ ਕਦਮ ਚੁੱਕਦਿਆਂ ਰਾਜ ਸਭਾ ਨੂੰ ਭੰਗ ਕਰ ਦਿੱਤਾ ਹੈ। ਫੈਸਲਾ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਚੋਣਾਂ ਵਿਚ ਹਾਰ ਦੇ ਬਾਵਜੂਦ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਲਿਆ ਗਿਆ ਹੈ। ਰਾਜਪਾਲ ਨੇ ਭਾਰਤੀ ਸੰਵਿਧਾਨ ਦੀ ਧਾਰਾ 174(2)(b) ਦੇ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ 7 ਮਈ 2026 ਤੋਂ 17ਵੀਂ ਵਿਧਾਨ ਸਭਾ ਨੂੰ ਭੰਗ ਕਰਨ ਦਾ ਹੁਕਮ ਜਾਰੀ ਕੀਤਾ, ਜਿਸ ਨਾਲ ਹੁਣ 18ਵੀਂ ਵਿਧਾਨ ਸਭਾ ਦੇ ਗਠਨ ਦਾ ਰਸਤਾ ਸਾਫ਼ ਹੋ ਗਿਆ ਹੈ। ਹਾਲ ਹੀ ਵਿਚ ਸੰਪੰਨ ਹੋਈਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ 293 ਵਿਚੋਂ 207 ਸੀਟਾਂ ਜਿੱਤ ਕੇ ਇਤਿਹਾਸਕ ਬਹੁਮਤ ਹਾਸਲ ਕੀਤਾ। ਇਸ ਜਿੱਤ ਨਾਲ ਬੰਗਾਲ ਵਿਚ 15 ਸਾਲਾਂ ਤੋਂ ਚੱਲ ਰਹੀ ਮਮਤਾ ਬੈਨਰਜੀ ਦਾ ਸ਼ਾਸਨ ਖਤਮ ਹੋ ਗਿਆ। ਹਾਲਾਂਕਿ ਮਮਤਾ ਬੈਨਰਜੀ ਨੇ ਕਰੀਬ 100 ਸੀਟਾਂ ਤੇ ਵੋਟ ਚੋਰੀ ਦਾ ਦੋਸ਼ ਲਗਾਉਂਦਿਆਂ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਹੈ ਕਿ ਉਨ੍ਹਾਂ ਨੂੰ ਜ਼ਬਰਦਸਤੀ ਹਰਾਇਆ ਗਿਆ ਹੈ। ਉਨ੍ਹਾਂ ਨੇ ਅਸਤੀਫ਼ਾ ਨਾ ਦੇਣ ਦੇ ਕਾਰਨ ਰਾਜਪਾਲ ਨੂੰ ਵਿਧਾਨ ਸਭਾ ਭੰਗ ਕਰਨ ਦਾ ਸਖ਼ਤ ਫੈਸਲਾ ਲੈਣਾ ਪਿਆ। ਉਧਰ ਗੱਲ ਪੰਜਾਬ ਦੀ ਕਰੀਏ ਤਾਂ ਜਲੰਧਰ ਦੇ BSF ਚੌਂਕ ਵਿਚ ਸਥਿਤ BSF ਹੈੱਡਕੁਆਟਰ ਦੇ ਬਾਹਰ ਹੋਇਆ ਬਲਾਸਟ IED ਨਾਲ ਕੀਤਾ ਗਿਆ ਸੀ। ਹਾਲਾਂਕਿ IED ਦੀ ਮਾਤਰਾ ਘੱਟ ਸੀ, ਜਿਸ ਕਾਰਨ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬੁੱਧਵਾਰ ਨੂੰ DGP ਗੌਰਵ ਯਾਦਵ BSF ਦੇ ਹੈੱਡਕੁਆਟਰ ਪਹੁੰਚੇ ਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਮਹਿਜ਼ ਅੱਧੇ ਘੰਟੇ ਬਾਅਦ ਹੀ ਬਿਨਾਂ ਪ੍ਰੈਸ ਕਾਨਫਰੰਸ ਕੀਤੇ ਚਲੇ ਗਏ। ਹਾਲਾਂਕਿ DGP ਨੇ ਅੰਮ੍ਰਿਤਸਰ ਵਿਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜਲੰਧਰ ਵਿਚ ਹੋਇਆ ਧਮਾਕਾ ਰਿਮੋਟ ਜਾਂ ਟਾਈਮਰ ਦੀ ਮਦਦ ਨਾਲ ਕੀਤਾ ਗਿਆ ਹੋ ਸਕਦਾ ਹੈ। ਉਥੇ ਇਸ ਧਮਾਕੇ ਬਾਰੇ ਕਈ ਹੈਰਾਨੀਜਨਕ ਗੱਲਾਂ ਸਾਹਮਣੇ ਆਈਆਂ ਹਨ। DGP ਦੇ ਜਾਣ ਤੋਂ ਬਾਅਦ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਮੀਡੀਆ ਨਾਲ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ। CP ਨੇ ਕਿਹਾ ਹੈ ਕਿ ਧਮਾਕਾ ਕਰਨ ਲਈ ਧਮਾਕਾ ਖੇਤ ਸਮੱਗਰੀ ਦੀ ਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਹੈ ਕਿ ਫੋਰੈਂਸਿਕ ਟੀਮਾਂ ਨੂੰ ਕਰੀਬ 4 ਵੱਡੀਆਂ ਲੀਡਾਂ ਮਿਲੀਆਂ ਹਨ, ਜਿਨ੍ਹਾਂ ਤੇ ਪੁਲਿਸ ਟੀਮਾਂ ਕੰਮ ਕਰ ਰਹੀਆਂ ਹਨ, ਪਰ ਮਲਟੀਪਲ ਸੋਰਸਿਸ ਰਾਹੀਂ ਧਮਾਕਾ ਖੇਤ ਸਮੱਗਰੀ ਦਾ ਪੈਕਟ ਸੁੱਟਣ ਵਾਲੇ ਵਿਅਕਤੀ ਨੂੰ ਟਰੇਸ ਕੀਤਾ ਜਾ ਸਕਦਾ ਹੈ। ਬੁੱਧਵਾਰ ਸਵੇਰ ਪੁਲਿਸ ਦੀ ਇਕ ਟੀਮ ਮਿਲਾਪ ਚੌਂਕ ਪਹੁੰਚੀ। ਪੁਲਿਸ CCTV ਕੈਮਰੇ ਖੰਗਾਲਦੇ ਹੋਏ ਮਿਲਾਪ ਚੌਂਕ ਪਹੁੰਚੀ ਸੀ, ਜਿੱਥੇ ਪੁਲਿਸ ਨੇ ਸੈਦਾ ਗੇਟ ਤੇ ਪੈਦਲ ਚੱਲ ਰਹੇ ਨੌਜਵਾਨ ਦੀਆਂ ਤਸਵੀਰਾਂ ਕੈਪਚਰ ਕੀਤੀਆਂ। ਸ਼ੱਕ ਹੈ ਕਿ ਉਹੀ ਨੌਜਵਾਨ ਤੰਗ ਬਾਜ਼ਾਰ ਚੋਂ ਨਿਕਲ ਕੇ ਆਟੋ ਜਾਂ ਫਿਰ ਕਿਸੇ ਦੇ ਨਾਲ ਬਾਈਕ ਤੇ ਬੈਠ ਕੇ BSF ਚੌਂਕ ਪਹੁੰਚਿਆ ਤੇ BSF ਚੌਂਕ ਪਾਰ ਕਰਕੇ ਵਾਪਸ ਚੌਂਕ ਘੁੰਮ ਕੇ ਹੈੱਡਕੁਆਟਰ ਦੇ ਬਾਹਰ ਪਹੁੰਚਿਆ ਤੇ ਧਮਾਕਾ ਕਰਕੇ ਵਾਪਸ ਪੈਦਲ ਹੀ ਬੱਸ ਸਟੈਂਡ ਵੱਲ ਭੱਜ ਕੇ ਫਿਰ PAP ਵੱਲ ਭੱਜ ਗਿਆ। ਹਾਲਾਂਕਿ ਇਸ ਦਾ ਕੋਈ ਵੀ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ। ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਘਟਨਾ ਸਥਾਨ ਤੋਂ ਕਈ ਗੱਡੀਆਂ ਦੇ ਨੰਬਰ ਅਤੇ ਮੋਬਾਈਲ ਡੰਪ ਡਾਟਾ ਚੁੱਕੇ ਹਨ। ਜਲੰਧਰ ਪੁਲਿਸ ਦੀਆਂ ਵੱਖ ਵੱਖ ਟੀਮਾਂ ਕਈ ਇਨਪੁੱਟ ਤੇ ਕੰਮ ਕਰ ਰਹੀਆਂ ਨੇ ਤੇ ਜਲਦ ਹੀ IED ਦਾ ਪੈਕਟ ਸੁੱਟਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦਸਿਆ ਕਿ ਥਾਣਾ ਨਵੀਂ ਬਾਰਾਦਰੀ ਵਿਚ ਅਣਪਛਾਤੇ ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਜਾ ਚੁੱਕਿਆ ਹੈ। ਉਧਰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਸਬੰਧਿਤ ਮਾਮਲੇ ਦੀ ਅੰਮ੍ਰਿਤਸਰ ਸੈਸ਼ਨ ਕੋਰਟ ਵਿਚ ਸੁਣਵਾਈ ਹੋਈ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਪੱਖੋਂ ਉਨ੍ਹਾਂ ਦੇ ਵਕੀਲ ਰਿਤੂਰਾਜ ਸਿੰਘ ਸੰਧੂ ਅਦਾਲਤ ਵਿਚ ਪੇਸ਼ ਹੋਏ। ਸੁਣਵਾਈ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਵਕੀਲ ਸੰਧੂ ਨੇ ਦਸਿਆ ਹੈ ਕਿ ਤਾਰੀਕ ਦੌਰਾਨ ਉਨ੍ਹਾਂ ਵੱਲੋਂ ਅਦਾਲਤ ਵਿਚ ਇਕ ਅਹਿਮ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਵਿਚ ਅੰਮ੍ਰਿਤਪਾਲ ਸਿੰਘ ਤੇ ਲਗਾਏ ਚਾਰਜ ਨੂੰ ਬੇਬੁਨਿਆਦ ਦਸਦਿਆਂ ਉਨ੍ਹਾਂ ਨੂੰ ਡਿਸਚਾਰਜ ਕਰਨ ਦੀ ਮੰਗ ਕੀਤੀ ਗਈ ਸੀ। ਵਕੀਲ ਨੇ ਦਸਿਆ ਕਿ ਉਨ੍ਹਾਂ ਨੇ ਚਲਾਨ ਅਤੇ ਕੇਸ ਨਾਲ ਜੁੜੇ ਸਾਰੇ ਦਸਤਾਵੇਜ਼ਾਂ ਦਾ ਅਧਿਐਨ ਕਰਨ ਤੋਂ ਬਾਅਦ ਅਦਾਲਤ ਵਿਚ ਵਿਸਥਾਰ ਨਾਲ ਆਪਣੀ ਅਰਜ਼ੀ ਦਾਇਰ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਜਿਨ੍ਹਾਂ ਧਾਰਾਵਾਂ ਤਹਿਤ ਚਾਰਜ ਲਗਾਏ ਗਏ ਹਨ ਉਹ ਤੱਥਾਂ ਅਤੇ ਸਬੂਤਾਂ ਦੇ ਆਧਾਰ ਤੇ ਠੀਕ ਨਹੀਂ ਬਣਦੇ ਤੇ ਇਸ ਨਾਲ ਅਦਾਲਤ ਨੂੰ ਅੰਮ੍ਰਿਤਪਾਲ ਨੂੰ ਇਨ੍ਹਾਂ ਚਾਰਜਾਂ ਤੋਂ ਬਰੀ ਕਰਨਾ ਚਾਹੀਦਾ ਹੈ। ਰਿਤੂਰਾਜ ਸਿੰਘ ਸੰਧੂ ਨੇ ਦਸਿਆ ਹੈ ਕਿ ਅਦਾਲਤ ਵੱਲੋਂ ਹੁਣ ਇਸ ਅਰਜ਼ੀ ਤੇ ਸਟੇਟ ਨੂੰ ਜਵਾਬ ਦਾਇਰ ਕਰਨ ਲਈ ਸਮਾਂ ਦਿੱਤਾ ਗਿਆ ਹੈ। ਸਟੇਟ ਪੱਖ ਵੱਲੋਂ 11 ਮਈ ਨੂੰ ਆਪਣਾ ਰਿਪਲਾਈ ਫਾਈਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਅਗਲੀ ਕਾਰਵਾਈ ਅਦਾਲਤ ਵਿਚ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਲਗਾਤਾਰ ਵੀਡੀਓ ਕਾਨਫਰੰਸਿੰਗ ਰਾਹੀਂ ਲਗਾਈ ਗਈ ਹੈ। ਵਕੀਲ ਮੁਤਾਬਿਕ ਉਹ ਇਸ ਸਮੇਂ ਵੀ ਉਸੇ ਸੈੱਲ ਵਿਚ ਹਨ ਜਿੱਥੇ ਪਹਿਲਾਂ ਰੱਖੇ ਗਏ ਸਨ ਅਤੇ ਉਨ੍ਹਾਂ ਦੀ ਸਖ਼ਤੀ ਸਥਿਤੀ ਵਿਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ। ਵਕੀਲ ਨੇ ਕਿਹਾ ਹੈ ਕਿ ਅਦਾਲਤੀ ਕਾਰਵਾਈ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਹਰ ਤਾਰੀਕ ਤੇ ਵੀਡੀਓ ਕਾਨਫਰੰਸਿੰਗ ਜ਼ਰੀਏ ਦਰਜ ਹੁੰਦੀ ਹੈ ਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਹੀ ਸਾਰੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਾਂਚ ਦੌਰਾਨ ਕੋਈ ਵੀ ਨਵੀਂ ਗੰਭੀਰ ਗੱਲ ਸਾਹਮਣੇ ਨਹੀਂ ਆਈ ਅਤੇ ਕਾਨੂੰਨੀ ਤੌਰ ਤੇ ਉਹ ਆਪਣਾ ਪੱਖ ਮਜ਼ਬੂਤੀ ਨਾਲ ਅਦਾਲਤ ਅੱਗੇ ਰੱਖ ਰਹੇ ਹਨ।
ਉਧਰ ਪਹਿਲਗਾਮ ਵਿਚ 23 ਅਪ੍ਰੈਲ 2025 ਨੂੰ ਹੋਏ ਭਿਆਨਕ ਅੱਤਵਾਦੀ ਹਮਲੇ ਜਿਸ ਵਿਚ ਅੱਤਵਾਦੀਆਂ ਨੇ 26 ਬੇਗੁਨਾਹ ਲੋਕਾਂ ਦਾ ਧਰਮ ਪੁੱਛਣ ਮਗਰੋਂ ਕਤਲ ਕਰ ਦਿੱਤਾ ਸੀ ਦੇ ਜਵਾਬ ਵਿਚ ਭਾਰਤ ਵੱਲੋਂ ਸ਼ੁਰੂ ਕੀਤੇ ਗਏ ਆਪਰੇਸ਼ਨ ਸਿੰਧੂਰ ਨੂੰ ਪੂਰਾ 1 ਸਾਲ ਹੋ ਗਿਆ। ਇਸ ਦੌਰਾਨ ਭਾਰਤੀ ਫੌਜ ਦੇ ਸਾਬਕਾ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਲੈਫਟੀਨੈਂਟ ਜਨਰਲ ਰਾਜੀਵ ਕਈ ਨੇ ਆਪਰੇਸ਼ਨ ਸਿੰਧੂਰ ਦੀ ਪਹਿਲੀ ਵਰ੍ਹੇਗੰਢ ਮੌਕੇ ਇਸ ਨੂੰ ਭਾਰਤ ਦੀ ਰਣਨੀਤਿਕ ਯਾਤਰਾ ਦਾ ਨਿਰਣਾਇਕ ਪਲ ਕਰਾਰ ਦਿੱਤਾ। ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿਚ ਸ਼ੁਰੂ ਕੀਤੇ ਗਏ ਆਪਰੇਸ਼ਨ ਸਿੰਧੂਰ ਤਹਿਤ ਭਾਰਤੀ ਫੌਜ ਨੇ 7 ਮਈ 2025 ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਵਿਰੁੱਧ ਸਖ਼ਤ ਕਾਰਵਾਈ ਸ਼ੁਰੂ ਕੀਤੀ ਸੀ ਅਤੇ ਪਾਕਿਸਤਾਨ ਅਤੇ ਪੀਓਕੇ ਵਿਚ ਸਥਿਤ ਲਸ਼ਕਰ ਤੋਇਬਾ ਜੈਸ਼ ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਦੇ 9 ਵੱਡੇ ਲੰਚ ਪੈਡ ਤਬਾਹ ਕਰ ਦਿੱਤੇ ਗਏ ਸਨ। ਇਸ ਕਾਰਵਾਈ ਵਿਚ 100 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ। ਜਦੋਂ ਪਾਕਿਸਤਾਨ ਨੇ ਭਾਰਤ ਦੀ ਇਸ ਕਾਰਵਾਈ ਦਾ ਡਰੋਨਾ ਅਤੇ ਗੋਲੀਬਾਰੀ ਰਾਹੀਂ ਜਵਾਬ ਦਿੱਤਾ ਤਾਂ ਭਾਰਤ ਨੇ ਜਵਾਬੀ ਕਾਰਵਾਈ ਕਰਦਿਆਂ ਲਾਹੌਰ ਅਤੇ ਗੁਜਰਾਂਵਾਲਾ ਨੇੜੇ ਪਾਕਿਸਤਾਨੀ ਰਡਾਰ ਸਿਸਟਮਾਂ ਨੂੰ ਤਬਾਹ ਕਰ ਦਿੱਤਾ। 4 ਦਿਨਾਂ ਤੱਕ ਚੱਲੀ ਭਿਆਨਕ ਜੰਗ ਤੋਂ ਬਾਅਦ ਪਾਕਿਸਤਾਨ ਦੇ DGMO ਨੇ ਭਾਰਤ ਨਾਲ ਸੰਪਰਕ ਕੀਤਾ ਅਤੇ ਦੋਵਾਂ ਧਿਰਾਂ ਵਿਚਾਲੇ 10 ਮਈ 2025 ਨੂੰ ਜੰਗਬੰਦੀ ਤੇ ਸਥਿਤੀ ਬਣ ਗਈ। ਆਪਰੇਸ਼ਨ ਸਿੰਧੂਰ ਦੀ ਪਹਿਲੀ ਵਰ੍ਹੇਗੰਢ ਮੌਕੇ ਜੈਪੁਰ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਕਈ ਨੇ ਕਿਹਾ ਕਿ ਆਪਰੇਸ਼ਨ ਸਿੰਧੂਰ ਸਿਰਫ਼ ਇਕ ਫੌਜੀ ਕਾਰਵਾਈ ਨਹੀਂ ਸਗੋਂ ਅੱਤਵਾਦ ਖਿਲਾਫ਼ ਭਾਰਤ ਦੇ ਨਜ਼ਰੀਏ ਵਿਚ ਇਕ ਵੱਡਾ ਬਦਲਾਅ ਹੈ। ਪਹਿਲੀ ਵਾਰ ਸਰਹੱਦ ਪਾਰ ਜਾ ਕੇ ਅੱਤਵਾਦੀਆਂ ਦੇ ਪੂਰੇ ਈਕੋਸਿਸਟਮ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਦੁਸ਼ਯੰਤ ਕੁਮਾਰ ਦੀਆਂ ਸਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਿਰਫ਼ ਹੰਗਾਮਾ ਖੜਾ ਕਰਨਾ ਮੇਰਾ ਮਕਸਦ ਨਹੀਂ, ਮੇਰੀ ਕੋਸ਼ਿਸ਼ ਹੈ ਕਿ ਸੂਰਤ ਬਦਲਣੀ ਚਾਹੀਦੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਤਿੰਨਾਂ ਫੌਜਾਂ ਵੱਲੋਂ ਚਲਾਇਆ ਗਿਆ ਆਪਰੇਸ਼ਨ ਕੋਈ ਅੰਤ ਨਹੀਂ ਸਗੋਂ ਭਾਰਤ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਇਕ ਸ਼ੁਰੂਆਤ ਸੀ। ਉਧਰ ਦੂਜੇ ਪਾਸੇ ਜੇ ਗੱਲ ਕਰੀਏ WHO ਦੀ ਤਾਂ ਉਨ੍ਹਾਂ ਅਲਰਟ ਜਾਰੀ ਕੀਤਾ। ਦਰਅਸਲ ਚੂਹੇ ਤੋਂ ਫੈਲਣ ਵਾਲੀ ਇਕ ਦੁਰਲੱਭ ਬਿਮਾਰੀ ਹੈ ਜੋ ਕਾਫੀ ਫੈਲ ਰਹੀ ਹੈ। ਇਸ ਬਿਮਾਰੀ ਦਾ ਨਾਮ ਹੰਤਾ ਵਾਇਰਸ ਹੈ। ਇਸ ਨੇ ਇਕ ਕਰੂਜ਼ ਸ਼ਿਪ ਤੇ ਸਵਾਰ ਯਾਤਰੀਆਂ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਇਸ ਘਾਤਕ ਵਾਇਰਸ ਕਾਰਨ ਹੁਣ ਤੱਕ 3 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਹੋਰ ਬਿਮਾਰ ਦੱਸੇ ਜਾ ਰਹੇ ਨੇ। WHO ਦੀ ਮਾਰੀਆ ਵੈਨ ਕਰਖੋਵ ਨੇ ਸਪਸ਼ਟ ਕੀਤਾ ਹੈ ਕਿ ਇਹ ਅਗਲਾ ਕੋਵਿਡ ਨਹੀਂ ਹੈ ਕਿਉਂਕਿ ਇਹ ਵਾਇਰਸ ਇਨਸਾਨਾਂ ਤੋਂ ਇਨਸਾਨਾਂ ਵਿਚ ਆਸਾਨੀ ਨਾਲ ਨਹੀਂ ਫੈਲਦਾ। ਹਾਲਾਂਕਿ ਇਕ ਗੰਭੀਰ ਬਿਮਾਰੀ ਹੈ। ਮਾਹਿਰਾਂ ਅਨੁਸਾਰ ਇਹ ਵਾਇਰਸ ਉਦੋਂ ਫੈਲਦਾ ਹੈ ਜਦੋਂ ਕੋਈ ਵਿਅਕਤੀ ਚੂਹਿਆਂ ਦੇ ਮਲਮੂਤਰ ਲਾਰ ਜਾਂ ਉਨ੍ਹਾਂ ਦੇ ਰਹਿਣ ਵਾਲੀ ਥਾਂ ਦੀ ਦੂਸ਼ਿਤ ਹਵਾ ਵਿਚ ਸਾਹ ਲੈਂਦਾ ਹੈ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਇਸ ਇਨਫੈਕਸ਼ਨ ਦੀ ਸ਼ੁਰੂਆਤ ਅਰਜਨਟੀਨਾ ਦੇ ਦੱਖਣੀ ਹਿੱਸੇ ਓਸ਼ਿਆਇਆ ਵਿਚ ਪੰਛੀਆਂ ਨੂੰ ਦੇਖਣ ਦੀ ਇਕ ਯਾਤਰਾ ਦੌਰਾਨ ਹੋਈ ਸੀ। ਅਰਜਨਟੀਨਾ ਵਿਚ ਪਿਛਲੇ ਸਾਲ ਤੋਂ ਹੰਤਾ ਵਾਇਰਸ ਦੇ ਮਾਮਲਿਆਂ ਵਿਚ ਭਾਰੀ ਵਾਧਾ ਦੇਖਿਆ ਗਿਐ ਜਿਸ ਦਾ ਮੁੱਖ ਕਾਰਨ ਜਲਵਾਯੂ ਪਰਿਵਰਤਨ ਨੂੰ ਮੰਨਿਆ ਜਾ ਰਿਹਾ ਹੈ। ਇੱਥੇ ਪਿਛਲੇ ਸਾਲ 28 ਮੌਤਾਂ ਹੋਈਆਂ ਸਨ ਅਤੇ ਇਸ ਸਾਲ ਕੇਸਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਲਗਭਗ ਦੁੱਗਣੀ ਹੈ। ਜੇ ਲੱਛਣ ਅਤੇ ਖਤਰੇ ਦੀ ਗੱਲ ਕਰੀਏ ਤਾਂ ਹੰਤਾ ਵਾਇਰਸ ਦੀ ਸ਼ੁਰੂਆਤ ਲਗਭਗ ਆਮ ਫਲੂ ਵਰਗੀ ਹੁੰਦੀ ਹੈ, ਜਿਵੇਂ ਤੇਜ਼ ਬੁਖਾਰ ਤੇ ਠੰਡ ਲੱਗਣਾ, ਮਾਸਪੇਸ਼ੀਆਂ ਵਿਚ ਦਰਦ ਅਤੇ ਸਿਰਦਰਦ, ਗੰਭੀਰ ਸਥਿਤੀ ਵਿਚ ਫੇਫੜਿਆਂ ਵਿਚ ਪਾਣੀ ਭਰਨਾ ਅਤੇ ਇਸ ਨੂੰ ਹੰਤਾ ਵਾਇਰਸ ਪਲਮੋਨਰੀ ਸਿੰਡਰੋਮ ਕਿਹਾ ਜਾਂਦਾ ਹੈ, ਜਿਸ ਵਿਚ ਮੌਤ ਦੀ ਦਰ 35% ਤੱਕ ਹੁੰਦੀ ਹੈ। ਮਾਹਿਰਾਂ ਅਨੁਸਾਰ ਇਸਦਾ ਕੋਈ ਖਾਸ ਇਲਾਜ ਜਾਂ ਵੈਕਸੀਨ ਨਹੀਂ, ਪਰ ਜਲਦੀ ਡਾਕਟਰੀ ਸਹਾਇਤਾ ਲੈਣ ਨਾਲ ਜਾਨ ਬਚਾਈ ਜਾ ਸਕਦੀ ਹੈ। ਬਚਾਅ ਲਈ ਕੁਝ ਹੋਰ ਵੀ ਸਲਾਹਾਂ ਦਿੱਤੀਆਂ ਗਈਆਂ ਨੇ, ਜਿਵੇਂ ਚੂਹਿਆਂ ਅਤੇ ਉਨ੍ਹਾਂ ਦੇ ਮਲਮੂਤਰ ਦੇ ਸੰਪਰਕ ਤੋਂ ਬਚੋ, ਸਫਾਈ ਕਰਦੇ ਸਮੇਂ ਦਸਤਾਨਿਆਂ ਦੀ ਵਰਤੋਂ ਕਰੋ ਅਤੇ ਬਲੀਚ ਘੋਲ ਦੀ ਵਰਤੋਂ ਕਰੋ। ਚੂਹਿਆਂ ਵਾਲੀ ਥਾਂ ਤੇ ਝਾੜੂ ਜਾਂ ਵੈਕਿਊਮ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਵਾਇਰਸ ਹਵਾ ਵਿਚ ਫੈਲਦਾ ਹੈ। ਤਾਂ ਹੁਣ ਤੱਕ ਦੀਆਂ ਅਹਿਮ ਖ਼ਬਰਾਂ ਵਿਚ ਬਸ ਇਨਾ ਹੀ। ਖ਼ਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ bisoni@bisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ bisoni ਵਿਨਸਰ ਓਵਨ। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖ਼ਬਰਾਂ ਲੈ ਕੇ। ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

हेलो वेलकम आदाब जी सत श्री अकाल जी हां तुसी बने होयो जी थवाडे अपने चाहते रेडियो स्टेशन रेडियो बसवानी 101 एम ते जी आर चे संदेश अलग दिनाल से बन चुके हो ढेर सारियां गल्लां से हमेशा दी तरह करनियां नहीं करनियां हैगियां ने नालो नाल इना गल्लां नूं सिलगाउणा पंजाबी गीतां दा तड़का तुसी की कहना है तुसी जुड़ना है साडे नाल तां फटाफट दे नाल जुड़ना शुरू कर दो रेडियो बसवानी 101 एम साडा फेसबुक पेज है जिहदे bisoni@bisoni.com साडी ईमेल आई डी है ਜ਼ਰੀਆ ਤੁਹਾਨੂੰ ਜਿਹੜਾ ਚੰਗਾ ਲੱਗਦਾ ਤੁਸੀਂ ਉਹ ਅਪਣਾ ਲਓ ਬਸ ਸਾਡੇ ਨਾਲ ਗੱਲਾਂ ਬਾਤਾਂ ਦਾ ਜ਼ਰੂਰ ਕਰੋ ਹੈਨਾ ਤਾਂ ਫਟਾਫਟ ਦੇ ਨਾਲ ਜੁੜਨਾ ਤੁਸੀਂ ਸ਼ੁਰੂ ਕਰੋ ਆਪਣੀਆਂ ਫਰਮਾਇਸ਼ਾਂ ਵੀ ਰੱਖੋ ਦਿਲ ਦੀਆਂ ਗੱਲਾਂ ਵੀ ਕਰੋ ਤੇ ਮੈਂ ਹੁਣੇ ਵਾਪਿਸ ਆਉਂਦੀ ਹਾਂ ਕੱਲੇ ਤੁਸੀਂ ਬਿਲਕੁਲ ਵੀ ਨਹੀਂ ਰਹੋਗੇ ਤੁਹਾਨੂੰ ਸੁਣਾਉਣੀ ਹੈ ਇਸ ਸੋਹਣੇ ਸੋਹਣੇ ਗੀਤ

ਜੀ ਵੈਲਕਮ ਬੈਕ, ਜੀ ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ, ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬ੍ਰਸਵਾਨੀ 101.1 AM ਤੇ ਜੀ ਆਰ ਜੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਹੁਣ ਆਉਂਦਾ ਹੈਗਾ ਜੀ ਅਗਲੀ ਫਿਲਮ ਦਾ ਨਾਮ ਕਿ ਅਗਲੀ ਕਿਹੜੀ ਫਿਲਮ ਹੈਗੀ ਹੈ ਇਸ ਲਿਸਟ ਦੇ ਵਿੱਚ ਸ਼ੁਮਾਰ, ਉਸ ਬਾਰੇ ਵੀ ਦੱਸਣਾ ਬਹੁਤ ਜ਼ਿਆਦਾ ਜ਼ਰੂਰ ਹੈ ਤੇ ਮੈਂ ਦੱਸੂੰਗੀ ਵੀ ਜ਼ਰੂਰ ਕਿਉਂ ਨਹੀਂ ਦੱਸਣਾ ਹੈਗਾ। ਇੱਕ ਇੱਕ ਕਰਕੇ ਸਾਰੀਆਂ ਫਿਲਮਾਂ ਬਾਰੇ ਜਦੋਂ ਮੈਂ ਦੱਸ ਰਹੀ ਹੈਗੀ ਹਾਂ ਤਾਂ ਇਸ ਫਿਲਮ ਨੂੰ ਕਿਵੇਂ ਪਿੱਛੇ ਛੱਡ ਦੇਣਾ, ਦੱਸਦੀ ਹਾਂ ਇਸ ਬਾਰੇ। ਤੇ ਅਗਲੀ ਜਿਹੜੀ ਫਿਲਮ ਹੈਗੀ ਹੈ ਉਸਦਾ ਨਾਮ ਹੈ ਜੀ ਹਿੱਟ ਦੀ ਸੈਕਿੰਡ ਕੇਸ। ਆਦੀ ਵੀ ਸ਼ੇਸ਼ ਦੀ ਹਿੱਟ ਮਿਸਟਰੀ ਫਿਲਮ ਹੈਗੀ ਹੈ, ਦਾ ਹਿੱਟ ਦੀ ਸੈਕਿੰਡ ਕੇਸ ਪ੍ਰਾਈਮ ਵੀਡੀਓ ਤੇ ਅਵੇਲੇਬਲ ਹੈਗੀ ਹੈ, ਤੁਸੀਂ ਉੱਥੇ ਦੇਖ ਸਕਦੇ ਹੋ। ਇਹ ਫਿਲਮ OTT ਹੀ ਨਹੀਂ ਥੀਏਟਰਸ ਤੇ ਵੀ ਹਿੱਟ ਰਹੀ ਹੈ। ਰਿਪੋਰਟ ਦੇ ਮੁਤਾਬਿਕ ਨਾ ਫਿਲਮ ਨੇ ਬਾਕਸ ਆਫਿਸ ਤੇ 15 ਕਰੋੜ ਦੇ ਬਜਟ ਵਿੱਚ ਇੰਡੀਆ ਵਿੱਚ 25.92 ਮਤਲਬ 26 ਕਰੋੜ ਦੇ ਕਰੀਬ ਦੀ ਕਮਾਈ ਕੀਤੀ ਹੈ ਤੇ ਵਰਲਡ ਵਾਈਡ 42 ਕਰੋੜ ਰੁਪਏ ਦਾ ਬਿਜ਼ਨਸ ਕੀਤਾ ਇਸ ਫਿਲਮ ਨੇ।

ਜੀ ਵਿਹੜਾ ਤਾਂ ਹੋ ਚੁੱਕਿਆ ਹੈ ਕਿ ਤੁਹਾਡੇ ਤੋਂ ਇਜਾਜ਼ਤ ਲੈ ਲਈ ਜਾਵੇ, ਪਰ ਜਾਂਦੇ ਜਾਂਦੇ ਇੱਕ ਫਿਲਮ ਅਜਿਹੀ ਹੈਗੀ ਹੈ ਜਿਸ ਬਾਰੇ ਦੱਸਣਾ ਕਾਫੀ ਜ਼ਿਆਦਾ ਜ਼ਰੂਰੀ ਹੈਗਾ ਆ, ਤਾਂ ਮੈਂ ਸੋਚਿਆ ਕਿ ਉਸ ਬਾਰੇ ਤੁਹਾਨੂੰ ਦੱਸ ਦੇਣੀ ਹੈਗੀ ਹੈ। ਅਤੇ ਉਹ ਫਿਲਮ ਹੈਗੀ ਹੈ ਜੀ ਮੁੰਬਈ ਪੁਲਿਸ, ਪ੍ਰਿਥਵੀਰਾਜ ਸੁਖਮਾਰਨ ਸਟਾਰਰ ਫਿਲਮ ਹੈਗੀ ਹੈ ਇਹ ਮੁੰਬਈ ਪੁਲਿਸ। ਇਸ ਨੂੰ 2013 ਵਿੱਚ ਰਿਲੀਜ਼ ਕੀਤਾ ਗਿਆ ਸੀ। ਇਹ ਮਲਿਆਲਮ ਥ੍ਰਿਲਰ ਫਿਲਮ ਹੈਗੀ ਹੈ। ਰਿਪੋਰਟਸ ਮੰਨੀਏ ਤਾਂ ਇਸ ਦਾ ਬਾਕਸ ਆਫਿਸ ਕਲੈਕਸ਼ਨ ਹੈਗਾ 10 ਤੋਂ 15 ਕਰੋੜ ਰੁਪਏ ਦਾ ਰਿਹਾ ਹੈਗਾ, ਅਤੇ ਇਸਦੀ IMDb ਰੇਟਿੰਗ 7.9 ਹੈ। ਅਤੇ ਇਸ ਨੂੰ ਤੁਸੀਂ ਜੀਓ ਹੌਟ ਸਟਾਰ 'ਤੇ ਦੇਖ ਸਕਦੇ ਹੋ, ਜ਼ਰੂਰ ਦੇਖਿਓ, ਸੱਚੀ ਬਹੁਤ ਜ਼ਿਆਦਾ ਸੋਹਣੀ ਹੈ। ਬਾਕੀ ਅਸੀਂ ਤਾਂ ਮਿਲਦੇ ਹੀ ਰਹਿਣਾ ਹੈ, ਹੁਣ ਫਿਲਹਾਲ ਤਾਂ ਵਿਹਲਾ, ਤੁਹਾਨੂੰ ਟਾਟਾ ਬਾਏ ਬਾਏ ਕਹਿੰਦਾ ਹੈ, ਪਰ ਵਾਅਦਾ ਇਹ ਹੈਗਾ ਹੈ ਕਿ ਕੱਲ੍ਹ ਫਿਰ ਮੁਲਾਕਾਤ ਕਰਾਂਗੇ। ਤਾਂ ਇਹੀ ਕਹਿਣਾ ਚਾਹਣ ਲੱਗੀ ਕਿ ਆਪਣਾ ਬਹੁਤ ਬਹੁਤ ਖਿਆਲ ਰੱਖੋ। ਸਤਿ ਸ਼੍ਰੀ ਅਕਾਲ।